0: ਨਿਗਮਤ ਹਾਲਾ ਤਾਂ ਨਹੀਂ ਮਿੱਥੇ ਲਾ ਬਲਦੇ ਹੈ ਕੋ ਇੰਡਸਟਰੀ ਆ ਚੰ ਇਹ ਪ੍ਰੋਜੈਕਟ ਨਹੀਂ ਕਿ ਸਾਈਟ ਪ੍ਰੋਗਰਾਮ
1: ਹੈ ਇਲਸਟ੍ਰੇਟਿਵ ਲਿਸਟ ਬਮਾਈ ਦਾ ਕੋ ਪ੍ਰੋਜੈਕਟ ਨਾ ਕੋ ਬੋਰਡਰ ਏਰੀਆ BDP ni ora na gatta manginchu yaranku dumtha mancha ministry of home affairs guidelines ra ko state government na onataha jekhai education sector the one school building ra ko na gatta mana primary middle secondary high school ra ko ba additional room ra ko existing school na na gatta mana ba school playground